ਅੱਜ ਐਤਵਾਰ 9 ਅਗਸਤ 2026 ਦੀ ਸਰਜਰੀ ਸਵੇਰ ਤੇ ਪੇਸ਼ ਹੈ ਆਪ ਦਾ ਮਨ ਪੌਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਇੱਕ ਨਵੀਂ ਕਹਾਣੀ। ਬਹੁਤ ਵਧੀਆ ਦਿਨ ਚੜਿਆ ਜੀ ਅਤੇ ਪੇਸ਼ ਹੈ ਆਪ ਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਜਿਹੜਾ ਕਿ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ। ਅੱਜ ਬਹੁਤ ਵਧੀਆ ਮੌਸਮ ਆ ਜੀ, ਟੈਂਪਰੇਚਰ ਤਕਰੀਬਨ 14 ਤੱਕ ਰਹੇਗਾ, ਘੱਟ ਤੋਂ ਘੱਟ ਸੀ 5, ਅਤੇ ਮੀਂਹ ਦੀ ਬਹੁਤ ਸੰਭਾਵਨਾ ਅੱਜ। ਕੱਲ੍ਹ ਨੂੰ ਯਾਨੀ ਕਿ ਸੋਮਵਾਰ ਨੂੰ ਵੀ ਟੈਂਪਰੇਚਰ 10 ਤੋਂ 16 ਵਿੱਚ ਰਹਿਣਾ ਅਤੇ ਮੀਂਹ ਦੀ ਸੰਭਾਵਨਾ ਕੱਲ੍ਹ ਨੂੰ ਵੀ ਹੈਗੀ ਆ। ਅੱਗੇ ਜਿਹੜੇ ਉਹ ਤੋਂ ਅੱਗੇ ਕੁਛ ਦਿਨ ਮੰਗਲਵਾਰ ਤੋਂ ਲੈ ਕੇ ਵੀਰ ਸ਼ੁੱਕਰਵਾਰ ਤੱਕ ਟੈਂਪਰੇਚਰ ਤਕਰੀਬਨ ਵਧੇਗਾ, 18 ਤੋਂ 20 ਤੱਕ ਹੋ ਜਾਏਗਾ। ਸ਼ਨਿਚਰਵਾਰ ਨੂੰ ਫਿਰ ਆਉਂਦਾ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੀਂਹ ਪਵੇਗਾ, ਥੋੜ੍ਹੀ ਜਿਹੀ ਮੀਂਹ ਦੀ ਸੰਭਾਵਨਾ, ਟੈਂਪਰੇਚਰ ਤਕਰੀਬਨ 17 ਰਹੇਗਾ। ਸੋ ਅੱਜ ਥੋੜ੍ਹੀ ਜਿਹੀ ਠੰਡ ਸੀ, ਇਹ ਤੋਂ ਅੱਗੇ ਮੌਸਮ ਥੋੜ੍ਹਾ ਜਿਹਾ ਗਰਮੈਸ਼ ਵੱਲੋਂ ਚੱਲਣਾ ਹੈ। ਸੋ ਹਫ਼ਤਾਵਾਰੀ ਪ੍ਰੋਗਰਾਮ ਮੇਲਾ ਗੀਤਾਂ ਦਾ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਤੋਂ ਸ਼ਾਮ ਕੁਮਾਰ ਦੁਆਰਾ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ, ਕੋਈ ਗੱਲਬਾਤ ਸਾਂਝੀ ਕਰਨੀ ਹੋ ਤਾਂ ਜ਼ਰੂਰ ਪ੍ਰੋਗਰਾਮ ਦੌਰਾਨ ਫੋਨ ਕਰ ਸਕਦੇ ਹੋ 02-9676-3999। ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਇੰਟਰਨੈਟ ਦੇ ਮਾਧਿਅਮ www.sw

0: The difference is the music.
1: Swan 99.9.
2: ਤੁਸੀਂ ਸੁਣ ਰਹੇ ਹੋ ਆਪਣਾ ਮਨ ਭਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਦੋਸਤੋ, ਮੈਂ ਹਾਂ ਤੁਹਾਡਾ ਸ਼ਾਮ ਕੁਮਾਰ ਅਤੇ ਤੁਸੀਂ ਸੁਣ ਰਹੇ ਹੋ ਮੇਲਾ ਗੀਤਾਂ ਦਾ। ਅੱਜ ਦਾ ਇਹ ਸੈਗਮੈਂਟ ਵਿਸ਼ੇਸ਼ ਪ੍ਰੋਗਰਾਮ ਭਾਰਤੀ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਆ। 15 ਅਗਸਤ 1947 ਉਹ ਇਤਿਹਾਸਕ ਦਿਨ ਜਦੋਂ ਸਦੀਆਂ ਤੋਂ ਗੁਲਾਮੀ ਤੋਂ ਬਾਅਦ ਭਾਰਤ ਨੇ ਆਜ਼ਾਦੀ ਦਾ ਸੂਰਜ ਦੇਖਿਆ ਸੀ। ਆਓ ਉਹਨਾਂ ਸ਼ਹੀਦਾਂ, ਕ੍ਰਾਂਤੀਕਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਨਮਨ ਕਰੀਏ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ ਸਾਨੂੰ ਆਜ਼ਾਦੀ ਦੀ ਸੁਗਾਤ ਦਿੱਤੀ। ਤੋਂ ਸ਼ੁਰੂਆਤ ਕਰਦਿਆਂ ਇੱਕ ਬਹੁਤ ਹੀ ਵਧੀਆ ਦੇਸ਼ ਭਗਤੀ ਗੀਤ ਨਾਲ। ਹਰ ਵਾਰ ਜਦੋਂ ਵੀ ਦੇਸ਼ ਭਗਤੀ ਦਾ ਨਾਮ ਆਏਗਾ, ਦਿਨ ਮਨਾਵਾਂਗੇ ਤਾਂ ਇਹ ਗੀਤ ਜ਼ਰੂਰ ਸੁਣਾਂਗੇ।

0: Swa 99.9.
1: ਗੁਲਾਮੀ ਦਾ ਦੌਰ ਸੀ ਜਦੋਂ ਅੰਗਰੇਜ਼ ਪਹਿਲਾਂ ਵਪਾਰ ਕਰਨ ਲਈ ਭਾਰਤ ਆਏ। ਹੌਲੀ ਹੌਲੀ ਉਹਨਾਂ ਨੇ ਭਾਰਤ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਦੀ ਦੌਲਤ, ਕਿਸਾਨਾਂ ਦੀ ਮਿਹਨਤ ਅਤੇ ਲੋਕਾਂ ਦੇ ਹੱਕ ਦਾ ਸ਼ੋਸ਼ਣ ਵੀ ਕੀਤਾ। ਲੋਕਾਂ ਨੂੰ ਆਪਣੇ ਦੇਸ਼ ਵਿੱਚ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਸੀ। ਅਤੇ ਫਿਰ 1857 ਦੀ ਬਗਾਵਤ ਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਕਿਹਾ ਜਾਂਦਾ ਹੈ, ਜਿਹਦੇ ਵਿੱਚ ਮੰਗਲ ਪਾਂਡੇ, ਰਾਣੀ ਲਕਸ਼ਮੀ ਬਾਈ, ਤਾਂਤੀਆ ਟੋਪੀ ਅਤੇ ਅਨੇਕ ਸੂਰਮਿਆਂ ਨੇ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੱਤੀ ਸੀ। ਭਾਵੇਂ ਉਹ ਬਗਾਵਤ ਸਫਲਤਾ ਨਹੀਂ ਹੋਈ, ਪਰ ਇਸਨੇ ਆਜ਼ਾਦੀ ਦੀ ਅੱਗ ਸਾਰੇ ਦੇਸ਼ ਵਿੱਚ ਫੈਲਾ ਦਿੱਤੀ ਸੀ। ਅਤੇ ਫਿਰ 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਅਤੇ ਅਹਿੰਸਾ ਦਾ ਰਾਹ ਦਿਖਲਾਇਆ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਸੱਚ ਅਤੇ ਅਹਿੰਸਾ ਨਾਲ ਵੀ ਵੱਡੀ ਤਾਕਤ ਨੂੰ ਹਰਾਇਆ ਜਾ ਸਕਦਾ ਆ। ਉਹਨੇ ਫਿਰ ਅਸਹਿਯੋਗ ਅੰਦੋਲਨ, ਨਮਕ ਸੱਤਿਆਗ੍ਰਹਿ, ਭਾਰਤ ਛੱਡੋ ਅੰਦੋਲਨ, ਇਹ ਜਿਹੜੇ ਅੰਦੋਲਨਾਂ ਨਾਲ ਆਮ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਨਾਲ ਫਿਰ ਜੋੜ ਦਿੱਤਾ।

ਸਵੈ ਅੰਦੋਲਨ ਦੇ ਵਿੱਚ ਬਹੁਤ ਸਾਰੇ ਨਾਰੇ ਲੱਗੇ ਅਤੇ ਪੰਜਾਬ ਦਾ ਵੀ ਇਹ ਲੜਾਈ ਵਿੱਚ ਬੇਮਿਸਾਲ ਯੋਗਦਾਨ ਰਿਹਾ। ਸ਼ਹੀਦ ਭਗਤ ਸਿੰਘ ਸਿਰਫ 23 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹ ਗਏ ਅਤੇ ਕਿਹਾ ਇਨਕਲਾਬ ਜ਼ਿੰਦਾਬਾਦ। ਊਧਮ ਸਿੰਘ ਜਲ੍ਹਿਆਂਵਾਲੇ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਲੰਡਨ ਜਾ ਕੇ ਮਾਈਕਲ ਅਡਵਾਇਰ ਨੂੰ ਮਾਰਿਆ। ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦੇ ਨੌਜਵਾਨ ਕ੍ਰਾਂਤੀਕਾਰੀ ਜਿਸ ਨੇ ਭਗਤ ਸਿੰਘ ਆਪਣਾ ਆਦਰਸ਼ ਮੰਨਦੇ ਸਨ ਅਤੇ ਜਲ੍ਹਿਆਂਵਾਲੇ ਬਾਗ ਦਾ ਨਾਂ ਭੁੱਲਣ ਵਾਲਾ ਘਾਅ ਜਿਹੜਾ ਉਹ ਸੀ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਸੈਂਕੜੇ ਲੋਕ ਸ਼ਹੀਦ ਹੋ ਗਏ। ਇਸ ਘਟਨਾ ਨੇ ਭਾਰਤ ਦੇ ਦਿਲ ਨੂੰ ਝੰਜੋੜ ਦਿੱਤਾ ਅਤੇ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ।

0: The difference is the music.
1: Swan 99.9.
2: So, 15 अगस्त 1947 ਨੂੰ ਲਾਲ ਕਿਲੇ ਤੇ ਪਹਿਲੀ ਵਾਰ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ। ਤਿਰੰਗੇ ਦਾ ਰੰਗ, ਉਹਦਾ ਅਰਥ ਕੇਸਰੀ ਰੰਗ ਜਿਹੜਾ ਹਿੰਮਤ ਅਤੇ ਤਿਆਗ, ਚਿੱਟਾ ਸੱਚ ਅਤੇ ਸ਼ਾਂਤੀ, ਹਰਾ ਖੁਸ਼ਹਾਲੀ ਅਤੇ ਵਿਕਾਸ, ਅਤੇ ਅਸ਼ੋਕ ਚੱਕਰ ਨਿਆਂ ਅਤੇ ਲਗਾਤਾਰ ਅੱਗੇ ਵਧਣ ਦਾ ਪ੍ਰਤੀਕ ਸੀ। ਸੋ ਝੰਡਾ ਲਹਿਰਾਇਆ ਗਿਆ 14 ਅਤੇ 15 ਅਗਸਤ ਦੀ ਅੱਧੀ ਰਾਤ ਦੇ ਵਿਚਾਲੇ ਠੀਕ 12 ਵਜੇ। ਜਵਾਹਰ ਲਾਲ ਨਹਿਰੂ ਨੇ ਇੱਕ ਇਤਿਹਾਸਕ ਭਾਸ਼ਣ ਦਿੱਤਾ। ਉਹ ਕਹਿੰਦਾ ਕਿ ਜਦੋਂ ਦੁਨੀਆ ਸੌ ਰਹੀ ਹੋਵੇਗੀ ਤਾਂ ਭਾਰਤ ਆਜ਼ਾਦੀ ਅਤੇ ਨਵੇਂ ਜੀਵਨ ਨਾਲ ਜਾਗੇਗਾ, ਪਹਿਲਾ ਤਿਰੰਗਾ ਲਹਿਰਾਏਗਾ।

0: The difference is the music.
1: Swan 99.9.
2: ਅੱਜ ਅਸੀਂ ਭਾਵੇਂ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਜਾਂ ਅਮਰੀਕਾ ਜਾਂ ਕਿਸੇ ਹੋਰ ਵੀ ਦੇਸ਼ 'ਚ ਰਹੀਏ, ਪਰ ਆਪਣੀ ਮਿੱਟੀ ਨਾਲ ਸਾਡਾ ਰਿਸ਼ਤਾ ਕਦੇ ਨਹੀਂ ਟੁੱਟਣਾ। ਆਪਣੀ ਭਾਸ਼ਾ, ਸੱਭਿਆਚਾਰ ਅਤੇ ਦੇਸ਼ ਨਾਲ ਪਿਆਰ ਦੀ ਸੱਚੀ ਦੇਸ਼ ਭਗਤੀ ਹੈ। ਅੱਜ ਉਹਨਾਂ ਸ਼ਹੀਦਾਂ ਨੂੰ ਫਿਰ ਨਮਨ ਕਰੀਏ। ਭਗਤ ਸਿੰਘ, ਸੁਖਦੇਵ, ਰਾਜਗੁਰੂ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਅਤੇ ਅਣਗਿਣਤ ਗੁੰਮਨਾਮ ਸ਼ਹੀਦ। ਕਹਿੰਦੇ ਸ਼ਹੀਦੋਂ ਕੀ ਚਿਤਾਏ ਪੇ ਲੱਗੇਗੇ ਹਰ ਬਰਸ ਮੇਲੇ, ਵਤਨ 'ਤੇ ਮਿਲਣ ਵਾਲਿਆਂ ਦਾ ਇਹੀ ਨਿਸ਼ਾਨ ਬਾਕੀ ਹੋਵੇਗਾ।

0: The difference is the music.
1: SWA 99.9.
2: ਦੋਸਤੋ, ਅੱਜ ਦਾ ਆਜ਼ਾਦੀ ਵਿਸ਼ੇਸ਼ ਪ੍ਰੋਗਰਾਮ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ, ਪਰ ਜਾਂਦੇ ਜਾਂਦੇ ਆਓ ਇੱਕ ਪਲ ਲਈ ਆਪਣੇ ਦਿਲ 'ਤੇ ਹੱਥ ਰੱਖੀਏ। ਸੋਚੀਏ ਕਿ ਜਦੋਂ ਭਗਤ ਸਿੰਘ ਫਾਂਸੀ ਵਾਲੇ ਤਖ਼ਤੇ ਵੱਲ ਤੁਰ ਰਹੇ ਸਨ ਤਾਂ ਉਹਨਾਂ ਦੀ ਉਮਰ ਸਿਰਫ 23 ਸਾਲ ਸੀ। ਉਹ ਚਾਹੁੰਦੇ ਤਾਂ ਆਪਣੀ ਜ਼ਿੰਦਗੀ ਜੀ ਸਕਦੇ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਭਾਰਤ ਦੇ ਨਾਂ ਕੀਤੀ। ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲਿਆ। ਉਹ ਸਿਰਫ ਇੱਕ ਇਨਸਾਨ ਨਹੀਂ ਸੀ, ਉਹ ਲੱਖਾਂ ਰੋਣ ਵਾਲੀਆਂ ਮਾਵਾਂ ਦੀ ਆਵਾਜ਼ ਵੀ ਸੀ। ਕਰਤਾਰ ਸਿੰਘ ਸਰਾਭਾ ਨੇ ਨੌਜਵਾਨੀ ਵਿੱਚ ਫਾਂਸੀ ਨੂੰ ਗਲੇ ਲਾਇਆ ਅਤੇ ਉਹਨਾਂ ਨੇ ਸਾਬਤ ਕਰਤਾ ਕਿ ਦੇਸ਼ ਨਾਲ ਪਿਆਰ ਉਮਰ ਨਹੀਂ ਵੇਖਦਾ। ਜਲ੍ਹਿਆਂਵਾਲਾ ਬਾਗ ਦੋਸਤੋ, ਅੱਜ ਵੀ ਉਸਦੀ ਮਿੱਟੀ ਵਿੱਚ ਖੂਨ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ। ਉੱਥੇ ਗੋਲੀਆਂ ਨਾਲ ਛਿੰਦੀਆਂ ਕੰਧਾਂ ਅੱਜ ਵੀ ਪੁੱਛਦੀਆਂ ਹਨ ਕਿ ਤੁਸੀਂ ਸਾਡੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ। ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ ਆਸਟ੍ਰੇਲੀਆ ਦੀ ਇਸ ਧਰਤੀ 'ਤੇ, ਪਰ ਜਦੋਂ ਤਿਰੰਗਾ ਲਹਿਰਾਉਂਦਾ ਹੈ ਤਾਂ ਆਪਣੇ ਆਪ ਭਾਰਤ ਵੱਲ ਉੱਡ ਜਾਂਦਾ ਹੈ। ਕਿਸੇ ਨੂੰ ਪੰਜਾਬ ਦੇ ਖੇਤ ਯਾਦ ਆਉਂਦੇ ਆ, ਕਿਸੇ ਨੂੰ ਮਾਂ ਦੇ ਹੱਥਾਂ ਦੀਆਂ ਰੋਟੀਆਂ ਯਾਦ ਆਉਂਦੀਆਂ, ਕਿਸੇ ਨੂੰ ਪਿੰਡ ਦੀਆਂ ਗਲੀਆਂ ਅਤੇ ਕਿਸੇ ਨੂੰ ਸ਼ਹੀਦ ਯਾਦ ਆਉਂਦੇ, ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦ ਹੋਏ ਹਾਂ। ਜੇ ਅੱਜ ਭਗਤ ਸਿੰਘ ਸਾਨੂੰ ਵੇਖ ਰਹੇ ਹੋਣ ਤਾਂ ਸ਼ਾਇਦ ਉਹ ਇਹ ਹੀ ਪੁੱਛਣ ਕਿ ਕੀ ਤੁਸੀਂ ਸਿਰਫ ਆਜ਼ਾਦ ਹਾਂ ਜਾਂ ਆਜ਼ਾਦੀ ਦੀ ਕਦਰ ਵੀ ਕਰਦੇ ਹਾਂ। ਦੋਸਤੋ, ਆਪ ਵਾਅਦਾ ਕਰੀਏ ਕਿ ਅਸੀਂ ਆਪਣੀ ਭਾਸ਼ਾ ਨਹੀਂ ਭੁੱਲਾਂਗੇ, ਆਪਣੀ ਸੱਭਿਆਚਾਰ ਨਹੀਂ ਭੁੱਲਾਂਗੇ, ਆਪਣੇ ਸ਼ਹੀਦ ਨਹੀਂ ਭੁੱਲਾਂਗੇ ਅਤੇ ਆਪਣੇ ਭਾਰਤ ਨੂੰ ਕਦੇ ਨਹੀਂ ਭੁੱਲਾਂਗੇ। ਅੰਤ ਵਿੱਚ ਮੈਂ ਸ਼ਾਮ ਕੁਮਾਰ SWR 99.9 FM ਦੇ ਪ੍ਰੋਗਰਾਮ ਮੇਲਾ ਗੀਤਾਂ ਵੱਲੋਂ ਸਾਰੇ ਸਰੋਤਿਆਂ ਨੂੰ ਆਜ਼ਾਦੀ ਦਿਵਸ ਦੀਆਂ ਦਿਲੋਂ ਵਧਾਈਆਂ ਦਿੰਦਾ ਹਾਂ। ਆਓ ਮਿਲ ਕੇ ਕਹੀਏ ਕਿ ਭਾਰਤ ਮਾਤਾ ਕੀ ਜੈ, ਇਨਕਲਾਬ ਜ਼ਿੰਦਾਬਾਦ ਅਤੇ ਬੰਦੇ ਮਾਤਰਮ, ਜੈ ਹਿੰਦ।

ਤੁਸੀਂ ਸੁਣ ਰਹੇ ਆਪਣਾ ਮਨਪਸੰਦ ਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਏ ਆਪਣੀ ਕਹਾਣੀ ਤੁਹਾਡਾ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ ਤੁਸੀਂ ਫ੍ਰੀ ਹੁਣ ਏਅਰ ਰੇਡੀਓ 'ਤੇ ਟਿਊਨ ਕਰਕੇ 99.9 FM ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.swr999.com.au ਜਾਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ 'ਚ SWR 99.9 ਲੱਭ ਕੇ ਸੁਣਿਆ ਜਾ ਸਕਦਾ ਹੈ।

0: ਤੁਹਾਡਾ ਆਪਣਾ ਪ੍ਰੋਗਰਾਮ, ਕੋਈ ਵੀ ਗੱਲਬਾਤ ਕੀਤੀ ਜਾਂਦੀ, ਕੋਈ ਵੀ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਤੁਹਾਡੇ ਮਨੋਰੰਜਨ ਵਾਸਤੇ, ਤੁਹਾਨੂੰ ਵੀ ਕੋਈ ਚੀਜ਼ ਚੰਗੀ ਲੱਗਦੀ ਤਾਂ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਦੌਰਾਨ ਫੋਨ ਕਰਕੇ ਦੱਸ ਸਕਦੇ ਹੋ 02-9676-3999। ਚਲੋ ਦੋ ਗੱਲਾਂ ਸੁਣਦੇ ਹਾਂ ਜਿਹੜੀਆਂ ਸਾਨੂੰ ਕਿਤੇ ਮੋਟੀਵੇਟ ਕਰ ਸਕਣ। ਅਸੀਂ ਜ਼ਿੰਦਗੀ ਦੇ ਕਿਸੇ ਰਾਹ ਤੋਂ ਉੱਖੜ ਤਾਂ ਨਹੀਂ ਗਏ, ਉੱਤੇ ਮੁੜ ਕੇ ਲਿਆ ਸਕਣ, ਉਹ ਦੋ ਗੱਲਾਂ ਸੁਣਦੇ ਹਾਂ।
1: ਰਿਸ਼ਤੇ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਦੇ ਕਦੇ ਆਪਣਾ ਦਿਲ ਵੀ ਦੁਖੀ ਕਰਨਾ ਪੈਂਦਾ ਦੂਜਿਆਂ ਦੀ ਖੁਸ਼ੀ ਦੇ ਲਈ। ਕਿਸੇ ਨੂੰ ਆਪਣਾ ਬਣਾ ਲੈਣਾ ਹੁਨਰ ਹੀ ਸਹੀ, ਪਰ ਕਿਸੇ ਦੇ ਬਣ ਕੇ ਰਹਿਣਾ ਕਮਾਲ ਹੁੰਦਾ ਹੈ। ਕਹਿੰਦਾ ਅੱਗ ਲੱਗੀ ਸੀ ਮੇਰੇ ਘਰ 'ਚ, ਜਾਣ ਪਹਿਚਾਣ ਵਾਲੇ ਆਏ, ਹਾਲ ਪੁੱਛਿਆ ਤੇ ਚਲੇ ਗਏ। ਇੱਕ ਦੋਸਤ ਨੇ ਪੁੱਛਿਆ ਕੀ ਬਚਿਆ ਏ, ਮੈਂ ਕਿਹਾ ਕੁਛ ਨਹੀਂ, ਸਿਰਫ ਮੈਂ ਹੀ ਬਚਿਆ ਹਾਂ। ਹੁਣੇ ਗਲੇ ਨਾਲ ਲਾ ਕੇ ਕਿਹਾ, ਦੋਸਤ ਫਿਰ ਸੜਿਆ ਹੀ ਕੀ ਆ। ਸਪਸ਼ਟੀਕਰਨ ਉੱਥੇ ਦੇਣਾ ਚਾਹੀਦਾ ਹੈ ਜਿੱਥੇ ਉਸਨੂੰ ਸੁਣਨ ਅਤੇ ਸਮਝਣ ਵਾਲਾ ਦਿਮਾਗ ਖੁੱਲ੍ਹਾ ਹੋਵੇ। ਜੇ ਤੁਹਾਨੂੰ ਕਿਸੇ ਨੇ ਗਲਤ ਮੰਨ ਹੀ ਲਿਆ ਤਾਂ ਉਹਦੇ 'ਤੇ ਸਫਾਈ ਦੇਣ ਦਾ ਮਤਲਬ ਖੁਦ ਨੂੰ ਖੁਦ ਦੀਆਂ ਨਜ਼ਰਾਂ 'ਚ ਥੱਲੇ ਸਿੱਟਣਾ ਹੈ। ਇੱਕ ਵਾਰ ਹਨੇਰੇ 'ਚ ਕਰੋੜਾਂ ਦਾ ਹੀਰਾ ਗੁੰਮ ਹੋ ਗਿਆ, ਉਹਨੂੰ ਲੱਭਣ ਲਈ ਇੱਕ ਛੋਟੀ ਜਿਹੀ ਮੋਮਬੱਤੀ ਦਾ ਸਹਾਰਾ ਲੈਣਾ ਪਿਆ। ਸੋਚਣ ਵਾਲੀ ਗੱਲ ਇਹ ਹੈ

ਕਦੇ ਅੰਨਾ ਕਦੇ ਗੂੰਗਾ ਅਤੇ ਕਦੇ ਬੌਲਾ ਵੀ ਬਣਨਾ ਪੈਂਦਾ ਹੈ। ਜੋ ਲੋਕ ਮਨ 'ਚ ਉਤਰ ਜਾਂਦੇ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਅਤੇ ਜੋ ਲੋਕ ਮਨ ਤੋਂ ਉਤਰ ਜਾਂਦੇ ਨੇ ਉਹਨਾਂ ਤੋਂ ਸੰਭਲ ਕੇ ਰਹੋ। ਉਸ ਜਗ੍ਹਾ 'ਤੇ ਕਦੇ ਨਾ ਜਾਇਓ ਜਿੱਥੇ ਲੋਕ ਤੁਹਾਨੂੰ ਬਰਦਾਸ਼ਤ ਕਰਦੇ ਹੋਣ, ਉੱਥੇ ਜਾਓ ਜਿੱਥੇ ਲੋਕ ਤੁਹਾਡਾ ਇੰਤਜ਼ਾਰ ਕਰਦੇ ਹੋਣ। ਸਰੀਰ ਦਾ ਸੋਹਣਾਪਣ ਤਾਂ ਭੁਲੇਖਾ ਹੈ, ਸਭ ਤੋਂ ਖੂਬਸੂਰਤ ਤਾਂ ਤੁਹਾਡੀ ਬੋਲੀ ਆ। ਚਾਹੇ ਤਾਂ ਦਿਲ ਜਿੱਤ ਲਵੇ, ਚਾਹੇ ਤਾਂ ਦਿਲ ਚੀਰ ਦੇਵੇ।

0: The difference is the music.
1: Swan 99.9.
2: So, ਸਰੀਰ ਦਾ ਸੋਹਣਾਪਨ ਹੋਣਾ ਓਨਾ ਇੰਪੋਰਟੈਂਟ ਨਹੀਂ ਆ ਜਿੰਨਾ ਸਾਡੀ ਜ਼ੁਬਾਨ ਦਾ। ਜ਼ੁਬਾਨ ਸੋਹਣੀ ਆ, ਸੋਹਣੇ ਅੱਖਰ ਬੋਲਦੇ ਆ ਤਾਂ ਆਪਾਂ ਦਿਲ ਜਿੱਤ ਸਕਦੇ ਹਾਂ। ਉਹੀ ਜ਼ੁਬਾਨ 'ਚੋਂ ਨਿਕਲੇ ਹੋਏ ਅੱਖਰ ਦਿਲ ਚੀਰ ਵੀ ਸਕਦੇ ਹਾਂ। ਸੋ ਆਪਣੀ ਜ਼ੁਬਾਨ 'ਤੇ ਕਿੰਨਾ ਅਸੀਂ ਕੰਟਰੋਲ ਕਰ ਸਕਦੇ ਹਾਂ ਇਹ ਸਾਡੇ 'ਤੇ ਡਿਪੈਂਡ ਕਰਦਾ। ਹਰਜੀਤ ਹਰਮਨ ਤੋਂ ਪਰਦੇਸੀਆਂ ਬਾਰੇ ਦੋ ਬੋਲ ਸੁਣਦੇ ਹਾਂ।

0: The difference is the music.
1: Swan 99.9.
2: So, ਪਰਦੇਸੀ ਹੋਣਾ ਵੀ ਇੰਨਾ ਸੌਖਾ ਨਹੀਂ। ਆਪਣੇ ਦੇਸ਼ ਨੂੰ, ਆਪਣੇ ਮੁਹੱਲੇ ਨੂੰ, ਆਪਣੇ ਪਿੰਡ ਨੂੰ, ਆਪਣੇ ਗਰਾਈਆਂ ਨੂੰ ਛੱਡ ਕੇ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ ਪੁੱਛ ਸੰਜੜਾ। ਇਹ ਸੀ ਹਰਜੀਤ ਹਰਮਨ। ਅੱਗੇ ਬੈਂਜੋ 'ਤੇ ਨਿਕਲੀ ਹੋਈ ਤਰਜ਼ ਸੁਣਦੇ ਹਾਂ। ਉਹ ਜਦੋਂ ਤਾਰਾਂ ਬੋਲਦੀਆਂ ਤਾਂ ਬਿਲਕੁਲ ਲੱਗਦਾ ਕਿ ਕਲਾਕਾਰ ਹੀ ਗਾ ਰਿਹਾ ਹੈ, ਅਤੇ ਉੱਦਾਂ ਦੀ ਇੱਕ ਤਰਜ਼ ਸੁਣਦੇ ਹਾਂ।

0: SWA 99.9,
1: Sydney's West.
2: ਇਹ ਸੀ ਮੇਰੇ ਹਮ ਸਫ਼ਰ ਫਿਲਮ ਦੇ ਵਿੱਚੋਂ ਗੀਤ। ਇਹ ਫਿਲਮ 'ਤੇ ਗੀਤ ਗਾਇਆ ਸੀ ਮੁਕੇਸ਼ ਅਤੇ ਲਤਾ ਮੰਗੇਸ਼ਕਰ ਨੇ। ਬਹੁਤ ਹੀ ਬਿਹਤਰੀਨ ਬੋਲ, ਮੇਰੇ ਹਮ ਸਫ਼ਰ, ਮੇਰੇ ਹਮ ਸਫ਼ਰ, ਛੋੜ ਨਾ ਜਾਣਾ। ਕਿਉਂ ਨਹੀਂ ਛੋੜ ਜਾਣਾ? ਬਹੁਤ ਹੀ ਵਧੀਆ ਇਸ ਰਿਸ਼ਤਿਆਂ ਦੀ ਤੰਦ ਜਿਹੜੀ ਆ ਇਸ ਗਾਣੇ 'ਚ, ਬੋਲਾਂ 'ਚ ਪਰੋਈ ਹੋ। ਅਤੇ ਮੁਕੇਸ਼ ਅਤੇ ਲਤਾ ਮੰਗੇਸ਼ਕਰ ਨੇ ਬਿਹਤਰੀਨ ਤਰੀਕੇ ਨਾਲ ਗਾਤਾ, ਉਹ ਗੀਤ ਸੁਣਦੇ ਹਾਂ।

0: Soir.
1: 99.9. ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ। ਪੁਰਾਣੇ ਸਮੇਂ ਦੀ ਗੱਲ ਆ, ਜਦੋਂ ਕੱਚਿਆਂ ਘਰਾਂ ਦੇ ਵਿੱਚ ਕੰਧਾਂ ਲਿਪਦੇ ਹੁੰਦੇ ਸੀ, ਰਸੋਈ ਦਾ ਇੱਕ ਬੱਟੀ ਜੀ ਬਣਾਈ ਹੁੰਦੀ ਸੀ, ਕੰਧਾਂ ਦੇ ਉੱਤੇ ਫਿਰ ਮੋਰਨੀਆਂ ਬਣਾਈਆਂ ਹੁੰਦੀਆਂ ਸੀਗੀਆਂ, ਪੰਛੀ ਬਣਾਏ ਜਾਂਦੇ ਸੀ, ਮੋਰਨੀ ਬੜੀ ਫੇਮਸ ਹੁੰਦੀ ਸੀ, ਅਤੇ ਜਦੋਂ ਕਢਾਈ ਕੱਢਦੇ ਸੀ ਉਹਦੇ ਉੱਤੇ ਵੀ ਮੋਰਨੀਆਂ ਬਣਾਉਂਦੇ ਸੀ, ਚਾਹੇ ਉਹ ਦਰੀਆਂ ਬਣਾਉਣੀਆਂ ਅਤੇ ਖੇਸੀਆਂ ਬਣਾਉਣੀਆਂ, ਅਤੇ ਜਾਂ ਫਿਰ ਛੋਟੀ ਮੋਟੀ ਕੋਈ ਹੋਰ ਕਢਾਈ ਕਰਨੀ। ਕਈ ਵਾਰੀ ਮੋਰਨੀਆਂ ਕੱਢੀਆਂ ਬਸਤੇ ਵੀ, ਬਸਤਿਆਂ ਦੇ ਉੱਤੇ ਵੀ ਮੋਰਨੀ ਕੱਢੀ ਹੁੰਦੀ ਸੀ, ਸੋ ਬਹੁਤ ਫੇਮਸ ਸੀ। ਚਲੋ ਅੱਗੇ ਸ਼ੀਸ਼ੇ ਦੀ ਅੱਗ ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ਸੁਣਦੇ ਹਾਂ, ਬਹੁਤ ਹੀ ਵਧੀਆ ਕਹਾਣੀ।
2: ਅੰਮ੍ਰਿਤਾ ਪ੍ਰੀਤਮ ਦੀ ਕਹਾਣੀ ਸ਼ੀਸ਼ੇ ਦੀ ਅੱਗ। ਉਹ ਅਤੇ ਉਹਦੀ ਉਮਰ ਰਲ ਕੇ ਨਹੀਂ ਸਨ ਤੁਰ ਰਹੀਆਂ। ਉਮਰ ਲਗਾਤਾਰ ਅਤੇ ਪੂਰੇ ਹਿਸਾਬ ਨਾਲ ਪੈਰ ਰੱਖ ਰੱਖ ਕੇ ਤੁਰ ਰਹੀ ਸੀ, ਪਰ ਉਹ ਆਪ ਜਿਵੇਂ ਬਿਲਕੁਲ ਬੇਹਿਸਾਬੀ ਹੋ ਗਈ ਸੀ। ਕਦੇ ਉਹਨੂੰ ਜਾਪਦਾ ਉਹ ਕਈਆਂ ਵਰ੍ਹਿਆਂ ਤੋਂ ਇੱਕ ਥਾਵੇਂ ਖਲੋਤੀ ਹੋਈ ਸੀ ਅਤੇ ਉਮਰ ਨਾਲੋਂ ਬਹੁਤ ਪਿਛਾਂ ਰਹਿ ਗਈ ਸੀ, ਅਤੇ ਉਹਨੂੰ ਜਾਪਦਾ ਕਿ ਉਮਰ ਇੱਕ ਇੱਕ ਦਿਨ ਕਰਕੇ ਬਹੁਤ ਹੌਲੀ ਤੁਰ ਰਹੀ ਸੀ ਅਤੇ ਉਹ ਆਪ ਉਸ ਤੋਂ ਕਿਤੇ ਅੱਗੇ ਪਹੁੰਚ ਗਈ ਸੀ। ਪਤਾ ਨਹੀਂ ਉਹ ਅਗਾਂਹ ਸੀ ਕਿ ਪਿੱਛਾਂ, ਪਰ ਆਪਣੀ ਉਮਰ ਨੂੰ ਚੜ੍ਹਦਾ 20ਵਾਂ, 22ਵਾਂ, 24ਵਾਂ ਸਾਲ ਵੀ ਉਹਨੇ ਦੂਰੋਂ ਦੀ ਇੰਝ ਵੇਖਿਆ ਜਿਵੇਂ ਹੁਣ 25ਵਾਂ ਅਤੇ ਫਿਰ 26ਵਾਂ ਵਰ੍ਹਾ। ਉਮਰ 33 ਸੀ, ਪਰ ਉਹ ਆਪ ਸ਼ਾਂਤ ਅਤੇ ਠੰਡੀ। ਅੱਜ ਡੂੰਘੀਆਂ ਤਰਕਾਲਾਂ ਵੇਲੇ ਕਲੱਬ ਦੇ ਬਗੀਚੇ ਦਾ ਘਾਹ ਵੀ ਉਹਦੇ ਵਾਂਗ ਠੰਡਾ ਸੀ। ਸਿਰਫ ਮੇਜ਼ ਤੋਂ ਕੁਝ ਗਜ਼ਾਂ ਦੀ ਵਿੱਥ 'ਤੇ ਇੱਕ ਬੱਤੀ ਦਾ ਚਾਨਣ ਸੁਲਗ ਰਿਹਾ ਸੀ। ਮੇਜ਼ ਉੱਤੇ ਪਿਆ ਹੋਇਆ ਕਾਫੀ ਦਾ ਪਿਆਲਾ ਗਰਮ ਸੀ। ਉਹਦੇ ਨਾਲ ਦੀ ਕੁਰਸੀ ਉੱਤੇ ਕੋਈ ਉਹ ਬੈਠਾ ਹੋਇਆ ਸੀ ਜਿਹਦੇ ਨਾਲ ਉਹਨੂੰ ਵਾਕਫ ਕਰਾਉਣ ਤੋਂ ਪਹਿਲਾਂ ਉਹਦੇ ਭਰਾ ਨੇ ਉਹਨੂੰ ਕਿਹਾ ਸੀ, ਸੀਮਾ, ਏਡਾ ਹੁਸੀਨ ਬੰਦਾ ਮੈਂ ਕਦੇ ਨਹੀਂ ਤੱਕਿਆ, ਕੋਈ ਪਰੀ ਜਾਂਦੀ ਵੀ ਹੋਵੇ ਤਾਂ ਉਹਨੂੰ ਵੇਖ ਕੇ ਦੋ ਵਾਰੀ ਅੱਖਾਂ 'ਚ ਝਮਕ ਲਵੇ। ਅਤੇ ਸੀਮਾ ਨੇ ਜਵਾਬ ਵਿੱਚ ਹੱਸ ਕੇ ਆਖਿਆ ਸੀ, ਅੱਛਾ ਮੈਂ ਵੀ ਅੱਖਾਂ 'ਚ ਝਮਕਣ ਦੀ ਕੋਸ਼ਿਸ਼ ਕਰਾਂਗੀ। ਬਾਪ ਨਹੀਂ ਸੀ, ਮਾਂ ਨਹੀਂ ਸੀ, ਇਸ ਲਈ ਭਰਾ ਬਾਪ ਦੀ ਥਾਵੇਂ ਵੀ ਸੀ ਅਤੇ ਮਾਂ ਦੀ ਵੀ, ਅਤੇ ਉਹਦਾ ਧਿਆਨ ਭੈਣ ਦੀ 33 ਉਮਰ ਵੱਲ ਸੀ। ਇਹ ਤੋਂ ਪਹਿਲਾਂ ਵੀ ਉਹਨੇ ਕੁਝ ਦੋਸਤਾਂ ਨੂੰ ਉਹਦੇ ਨਾਲ ਵਾਕਫ ਕਰਾਇਆ ਸੀ, ਪਰ ਉਹਨੇ ਚਾਹ ਦਾ ਇੱਕ ਪਿਆਲਾ ਪੀਣ ਤੋਂ ਵੱਧ ਕਿਸੇ ਨਾਲ ਵਾਕਫੀ ਨਹੀਂ ਸੀ ਪਾਈ। ਅਤੇ ਅੱਜ ਕੋਈ ਮਾਂ ਜਿਵੇਂ ਅੰਦਰ ਵੜ ਕੇ ਧੀ ਨੂੰ ਮੱਤ ਦਿੰਦੀ ਹੈ, ਭਰਾ ਨੇ ਘਰੋਂ ਆਉਣ ਲੱਗਿਆਂ ਉਹਦੇ ਕੋਲੋਂ ਇਕਰਾਰ ਜਿਹਾ ਲਿਆ ਸੀ ਅਤੇ ਉਹ ਰਾਹ ਵਿੱਚ ਆਪਣੇ ਇਕਰਾਰ ਨੂੰ ਦੁਹਰਾਉਂਦੀ ਹੱਸਦੀ ਰਹੀ ਸੀ। ਅੱਛਾ, ਉਹਦੇ ਨਾਲ ਉਹਦੇ ਕੈਰੀਅਰ ਦੀਆਂ ਗੱਲਾਂ ਕਰਾਂਗੀ, ਉਸ ਗੇਮ ਦੀਆਂ ਵੀ ਜਿਹੜੀ ਉਹਨੂੰ ਪਸੰਦ ਹੋਵੇ, ਉਹਨਾਂ ਫਿਲਮਾਂ ਦੀਆਂ ਵੀ, ਉਹਨਾਂ ਕਿਤਾਬਾਂ ਦੀਆਂ ਵੀ, ਉਹਨਾਂ ਰੰਗਾਂ ਦੀਆਂ ਵੀ। ਅਤੇ ਉਹਨੇ ਆਪਣਾ ਇਕਰਾਰ ਰੱਖਿਆ ਸੀ। ਗੱਲਾਂ ਕਰਦੀ ਨੇ ਵਿੱਚ ਕਦੇ ਭਰਾ ਵੱਲ ਇੰਝ ਵੀ ਤੱਕਿਆ ਸੀ ਜਿਵੇਂ ਇਕਰਾਰ ਰੱਖਣ ਦੀ ਦਾਦ ਮੰਗ ਰਹੀ ਹੋਵੇ। ਭਰਾ ਕੁਛ ਚਿਰ ਪਿੱਛੋਂ ਆਪਣੇ ਹੋਰ ਦੋਸਤਾਂ ਦੇ ਮੇਜ਼ ਵੱਲ ਚਲਾ ਗਿਆ ਸੀ ਅਤੇ ਉਹ ਇਕੱਲੀ ਰਹਿ ਗਈ ਸੀ। ਭਾਵੇਂ ਕੁਝ ਪਲ ਉਹਦੇ ਅੰਦਰਲੀ ਠੰਡ ਸਾਰੇ ਮੇਜ਼ 'ਤੇ ਵਰਤ ਗਈ ਸੀ ਅਤੇ ਜਿਵੇਂ ਇਕਰਾਰ ਨੂੰ ਪੂਰਿਆਂ ਹੁੰਦਿਆਂ ਵੇਖਣ ਵਾਲਾ ਕੋਲ ਨਾ ਹੋਵੇ ਅਤੇ ਉਹਨੂੰ ਪੂਰਿਆਂ ਕਰਨ ਦੀ ਲੋੜ ਮੁੱਕ ਗਈ ਹੋਵੇ। ਪਰ ਫਿਰ ਉਹਨੂੰ ਜਾਪਿਆ ਸੀ ਕਿ ਉਹ ਇਕਰਾਰ ਨੂੰ ਤੋੜਨ ਦੀ ਖੁਨਾਮੀ ਕਰ ਰਹੀ ਸੀ ਅਤੇ ਉਹਨੇ ਗੱਲਾਂ ਦੀ ਰੌਂ ਫੇਰ ਸੰਭਾਲ ਲਈ। ਉਹਦੀ ਉਮਰ ਬਲਦੀ ਅੱਗ ਵਾਂਗ ਸੀ, ਪਰ ਲੱਕੜ ਦੀ ਅੱਗ ਵਾਂਗ ਨਹੀਂ ਜਿਹਨੂੰ ਹਵਾ ਦਾ ਬੁੱਲਾ ਉੱਚੀਆਂ ਕਰ ਜਾਏ ਜਾਂ ਕੋਈ ਫੂਕ ਹੋਰ ਬਾਲ ਦੇ। ਉਹ ਠੰਡੇ ਸ਼ੀਸ਼ੇ 'ਚ ਵਲੇਟੀ ਹੋਈ ਅੱਗ ਵਾਂਗ ਸੀ ਜਿਹਦੇ ਨਾਲ ਉਹਦਾ ਦੁਆਲਾ ਚਾਨਣਾ ਹੋ ਜਾਂਦਾ ਸੀ, ਪਰ ਜਿਹਦੇ ਨਾਲ ਪੱਲਾ ਛੁਆਇਆ ਪੱਲਾ ਸੜਦਾ ਨਹੀਂ ਸੀ। ਇਹ ਕੁਝ ਅਹਿਸਾਸ ਜਿਹਾ ਸ਼ਾਇਦ ਉਹਨੂੰ ਵੀ ਹੋਇਆ ਜਿਹੜਾ ਉਹਦੇ ਨਾਲ ਅੱਜ ਵਾਕਫ ਹੋਇਆ ਸੀ। ਉਹ ਗੱਲਾਂ ਕਰਦੀ ਮੂੰਹ ਵੱਲ ਕੁਝ ਵਾਰਾਂ ਤੱਕਿਆ ਅਤੇ ਮੋਇਆ ਜਿਹਾ ਗਿਆ। ਯੂ ਆਰ ਬ੍ਰਿਲੀਅੰਟ, ਬੜਾ ਸੁਭਾਵਕ ਜਿਹਾ ਉਹਦੇ ਮੂੰਹ ਨਿਕਲਿਆ ਸੀ, ਪਰ ਜਦੋਂ ਅਚਾਨਕ ਉਹਦੇ ਹੱਥ ਨਾਲ ਉਹਦਾ ਹੱਥ ਛੋਹ ਗਿਆ ਸੀ, ਉਹਨੂੰ ਜਾਪਿਆ ਸੀ ਜਿਵੇਂ ਅੱਗ ਦੀ ਸੇਕ ਦੀ ਥਾਂ ਉਹਦਾ ਹੱਥ ਠੰਡੇ ਸ਼ੀਸ਼ੇ ਨਾਲ ਛੋਇਆ ਹੋਵੇ। ਅਤੇ ਫਿਰ ਸ਼ਾਇਦ ਠੰਡੇ ਸ਼ੀਸ਼ੇ ਨੂੰ ਤੋੜ ਕੇ ਅੱਗ ਦੀ ਲਾਟ ਛੋਹਣ ਦੀ ਉਹਨੂੰ ਜ਼ਿੱਦ ਜਿਹੀ ਆ ਗਈ ਸੀ। ਉਹ ਆਪਣੇ ਮਨ ਨੂੰ ਆਪਣੀਆਂ ਅੱਖਾਂ 'ਚ ਪਾ ਕੇ ਮੁੜ ਉਹਦੇ ਵੱਲ ਵੇਖਦਾ ਰਿਹਾ ਸੀ। ਹੁਣ ਮੇਜ਼ 'ਤੇ ਕੁਝ ਗਜ਼ਾਂ ਦੀ ਵਿੱਥ 'ਤੇ ਇੱਕ ਬੱਤੀ ਦਾ ਚਾਨਣ ਸੁਲਗ ਰਿਹਾ ਸੀ। ਮੇਜ਼ ਉੱਤੇ ਪਈ ਹੋਈ ਕਾਫੀ ਦਾ ਤਾਜ਼ਾ ਪਿਆਲਾ ਗਰਮ ਸੀ। ਮਰਦਾਵੇਂ ਹੋਠਾਂ 'ਚ ਇੱਕ ਸਿਗਰਟ ਬਲ ਰਹੀ ਸੀ ਅਤੇ ਮਰਦਾਵੇਂ ਹੋਠਾਂ ਵਿੱਚੋਂ ਇੱਕ ਸਾਹ ਤੱਤਾ ਹੋ ਰਿਹਾ ਸੀ। ਸੀਮਾ ਕੁਝ ਬੇਚੈਨ ਜੀ ਹੋਈ, ਉਹਨੇ ਬਗੀਚੇ ਦੇ ਠੰਡੇ ਘਾਹ ਵੱਲ ਵੀ ਵੇਖਿਆ ਅਤੇ ਆਪਣੇ ਮਨ ਦੀ ਕੂਲੀ ਠੰਡ ਵੱਲ ਵੀ। ਮਨ ਦੀ ਠੰਡ ਤੋਂ ਚਿਰਾਂ ਦੀ ਵਾਕਫ ਸੀ, ਹਰੇ ਪੱਤਿਆਂ ਦੀ ਕੂਲੀ ਠੰਡ ਤੋਂ, ਪਰ ਅੱਜ ਉਹਨੂੰ ਜਾਪਿਆ ਜਿਵੇਂ ਪੱਤਿਆਂ ਦੀ ਹਰਿਆਲੀ ਕੁਝ ਕੁਮਲਾ ਗਈ ਹੋਵੇ। ਬੇਚੈਨੀ ਦੀ ਇੱਕ ਲੀਕ ਉਹਦੇ ਪਿੰਡੇ 'ਚ ਫਿਰ ਗਈ। ਉਹਨੇ ਜ਼ਰਾ ਕੁ ਤਰਬ ਕੇ ਆਪਣੇ ਕੋਲ ਵਾਰ ਬੈਠੇ ਉਹਦੇ ਵੱਲ ਤੱਕਿਆ ਜਿਹਦੇ ਮਰਦਾਵੇਂ ਹੋਠਾਂ ਵਿੱਚ ਇੱਕ ਸਿਗਰਟ ਬਲ ਰਿਹਾ ਸੀ ਅਤੇ ਜਿਹਦੇ ਮਰਦਾਵੇਂ ਹੋਠਾਂ 'ਚ ਇੱਕ ਸਾਹ ਤੱਤਾ ਹੋ ਰਿਹਾ ਸੀ ਅਤੇ ਸੀਮਾ ਨੂੰ ਜਾਪਿਆ ਜਿਵੇਂ ਡਾਢੇ ਹਰੇ ਪੱਤੇ ਕਿਸੇ ਸੇਕ ਦੇ ਨੇੜੇ ਪਏ ਹੋਣ। ਸੀਮਾ ਨੇ ਕੁਝ ਕਾਹਲੀ ਜਿਹੀ ਪੈ ਗਈ ਨੇ। ਭਰਾ ਨੂੰ ਉਹਦੇ ਦੋਸਤਾਂ ਦੇ ਮੇਜ਼ ਤੋਂ ਵਾਪਸ ਬੁਲਵਾਇਆ। ਭਰਾ ਨੇ ਕਲੱਬ ਦੇ ਬਿੱਲ 'ਤੇ ਦਸਖਤ ਕੀਤੇ ਅਤੇ ਜਿਹਦੀ ਮੁਲਾਕਾਤ ਲਈ ਇਹ ਸ਼ਾਮ ਸੀ ਉਹਦੇ ਨਾਲ ਫਿਰ ਕਦੇ ਮਿਲਣ ਦਾ ਇਕਰਾਰ ਕਰਕੇ ਉਹ ਸੀਮਾ ਨੂੰ ਘਰ ਮੋੜ ਲਿਆਇਆ। ਕਲੱਬ ਤੋਂ ਘਰ ਦਾ ਰਾਹ ਲੰਬਾ ਨਹੀਂ ਸੀ ਪਰ ਸੀਮਾ ਚੁੱਪ ਸੀ ਅਤੇ ਭਰਾ ਨੂੰ ਜਾਪਿਆ ਜਿਵੇਂ ਰਾਹ ਬਹੁਤ ਲੰਬਾ ਸੀ। ਘਰ ਦੇ ਬਾਹਰਲੇ ਦਰਵਾਜ਼ੇ ਕੋਲ ਸੀਮਾ ਇੱਕ ਪਲ ਅਟਕ ਜੀ ਗਈ। ਪੈਰਾਂ ਦੀਆਂ ਚੱਪਲਾਂ ਨੂੰ ਜ਼ਮੀਨ ਉੱਤੇ ਕੁਝ ਇੰਝ ਝਾੜਿਆ ਜਿਵੇਂ ਉਹਨਾਂ ਨਾਲ ਕੋਈ ਉੱਪਰੀ ਜਿਹੀ ਚੀਜ਼ ਲੱਗੀ ਹੋਈ ਸੀ। ਪਤਾ ਨਹੀਂ ਕਲੱਬ ਦੇ ਬਗੀਚੇ ਦੀ ਕੁਝ ਕੰਕਰੀ ਜਿਹੀ ਸੀ ਜਾਂ ਕੋਈ ਘਾਹ ਪੱਤੀ ਜਾਂ ਕੋਈ ਸੋਚ ਜਿਹੀ। ਅਤੇ ਫਿਰ ਉਹ ਹੱਸ ਕੇ ਆਪਣੇ ਭਰਾ ਵੱਲ ਤੱਕੀ। ਉਹਦਾ ਹਾਸਾ ਇੰਝ ਸੀ ਜਿਵੇਂ ਉਹ ਹੁਣੇ ਹੁਣੇ ਕਿਸੇ ਚੀਜ਼ ਤੋਂ ਸੁਰਖਰੂ ਹੋਈ ਹੋਵੇ। ਬੈਠਕ ਦੇ ਬੂਹੇ ਤੱਕ ਪਹੁੰਚਦਿਆਂ ਭਰਾ ਨੇ ਇੱਕੋ ਸਾਈ ਕਿੰਨਾ ਕੁਝ ਪੁੱਛਿਆ ਪਰ ਇਹ ਕਿੰਨਾ ਕੁਝ ਇੱਕੋ ਸਵਾਲ ਸੀ ਕਿ ਸੀਮਾ ਨੂੰ ਉਹ ਕਿਹੋ ਜਿਹਾ ਲੱਗਾ ਸੀ। ਉਂਝ ਭਰਾ ਦੀ ਹਰ ਫਿਕਰੇ ਵਿੱਚ ਜਵਾਬ ਜਿਹਾ ਵੀ ਰਲਿਆ ਹੋਇਆ ਸੀ ਅਤੇ ਉਹ ਜਿਉਂ ਜਿਉਂ ਉਹਦੀਆਂ ਸਿਫਤਾਂ ਦੁਹਰਾ ਰਿਹਾ ਸੀ। ਸੀਮਾ ਉਹਦੀ ਹਾਂ ਛਾਂ ਮਿਲਾ ਰਹੀ ਸੀ ਪਰ ਸੀਮਾ ਮੁਸਕਰਾ ਰਹੀ ਸੀ, ਤਕਰੀਬਨ ਹੱਸ ਜਿਹਾ ਰਹੀ ਸੀ। ਭਰਾ ਨੂੰ ਜਾਪਿਆ ਕਿਤੇ ਕੁਝ ਉਹ ਸੀ ਜੋ ਉਹਦੀ ਪਕੜ 'ਚ ਨਹੀਂ ਸੀ ਆ ਰਿਹਾ, ਇਸ ਲਈ ਉਹਨੇ ਫੈਸਲੇ ਵਰਗੇ ਸਿੱਧੇ ਜਿਹੇ ਲਫ਼ਜ਼ਾਂ 'ਚ ਪੁੱਛਿਆ, ਕੱਲ੍ਹ ਉਹਨੂੰ ਹਾਂ ਕਹਿ ਦਿਆਂ? ਨਹੀਂ। ਭਰਾ ਕੁਝ ਹੈਰਾਨ ਜਿਹਾ ਹੋਇਆ, ਇੱਕ ਮਿੰਟ ਸੀਮਾ ਵੱਲ ਤੱਕਿਆ ਅਤੇ ਫਿਰ ਕੁਝ ਸੋਚ ਕੇ ਆਖਣ ਲੱਗਾ, ਅਜੇ ਇੱਕ ਦੋ ਵਾਰਾਂ ਉਹਨੂੰ ਹੋਰ ਮਿਲਣਾ ਚਾਹੇਂਗੀ? ਨਹੀਂ। ਭਰਾ ਹੁਣ ਚੁੱਪ ਹੋਣ ਦੀ ਹੱਦ ਤੱਕ ਹੈਰਾਨ ਸੀ। ਉਹਦੇ ਲਈ ਇਹ ਚੁੱਪ ਸੌਖੀ ਨਹੀਂ ਸੀ, ਕੁਝ ਜ਼ਿੰਦਗੀ ਦੇ ਔਖੇ ਦਿਨਾਂ ਦਾ ਤਕਾਜ਼ਾ ਸੀ। ਕੁਝ ਦੋਵਾਂ ਭੈਣ ਭਰਾਵਾਂ ਦੀ ਕਾਫ਼ੀ ਤਾਲੀਮ ਦਾ ਕਿ ਦੋਵਾਂ 'ਚ ਦੋਸਤਾਂ ਵਰਗੀ ਬੇਤਕਲਫੀ ਸੀ, ਪਰ ਇਸ ਇੱਕ ਪਲ ਭਰਾ ਨੂੰ ਜਾਪਿਆ ਜਿਵੇਂ ਉਹਦੇ ਲਈ ਕੁਝ ਕਹਿਣਾ ਔਖਾ ਹੋ ਰਿਹਾ ਸੀ। ਅੱਜ ਉਹਨੂੰ ਵੇਖ ਕੇ, ਤੈਨੂੰ ਦੱਸਾਂ ਮੈਨੂੰ ਕੀ ਜਾਪਿਆ? ਸੀਮਾ ਨੇ ਅਚਾਨਕ ਆਖਿਆ। ਭਰਾ ਨੂੰ ਜਾਪਿਆ, ਸੀਮਾ ਦੀ ਆਵਾਜ਼ ਕੁਝ ਹਫੀ ਹੋਈ ਸੀ ਜਿਵੇਂ ਹੁਣੇ ਬਹੁਤ ਦੂਰੋਂ ਤੁਰ ਕੇ ਆਈ ਹੋਵੇ। ਸੀਮਾ ਨੂੰ ਆਪਣੇ ਆਪ ਨੂੰ ਵੀ ਜਾਪਿਆ ਜਿਵੇਂ ਉਹਨੂੰ ਸਾਹ ਜਿਹਾ ਚੜਿਆ ਹੋਇਆ ਸੀ। ਉਹ ਕਮਰੇ ਦੇ ਕੋਨੇ ਵਾਲੀ ਬੱਤੀ ਕੋਲ ਇੱਕ ਨਿਵਾਰੀ ਕੁਰਸੀ 'ਤੇ ਬਹਿ ਗਈ। ਕੋਨੇ ਵਾਲੀ ਬੱਤੀ ਕੋਲ ਮਾਂ ਦੀ ਤਸਵੀਰ ਸੀ। ਸੀਮਾ ਕੁਝ ਦੇਰ ਤਸਵੀਰ ਵੱਲ ਵੇਖਦੀ ਰਹੀ, ਫਿਰ ਭਰਾ ਵੱਲ ਤੱਕੀ। ਨਾ ਤੈਨੂੰ ਚੰਗੀ ਤਰ੍ਹਾਂ ਯਾਦ ਹੈ ਨਾ ਮੈਨੂੰ ਕਿ ਸਾਡੇ ਬਾਪ ਦੀ ਸ਼ਕਲ ਕਿਹੋ ਜਿਹੀ ਸੀ? ਪਰ ਅੱਜ ਉਹਨੂੰ ਵੇਖ ਕੇ ਮੈਨੂੰ ਜਾਪਿਆ ਸੀ ਜਿਵੇਂ ਮੈਂ। ਅਤੇ ਸੀਮਾ ਚੁੱਪ ਜਿਹੀ ਹੋ ਗਈ। ਭਰਾ ਹੱਸਣ ਲੱਗ ਪਿਆ, ਸਾਡੀ ਮਾਂ ਨੇ ਸਾਡੇ ਬਾਪ ਨੂੰ ਇਸ਼ਕ ਕੀਤਾ ਸੀ, ਇਸ ਲਈ ਉਹਦੇ ਲਫ਼ਜ਼ਾਂ 'ਚ ਉਹ ਦੁਨੀਆ ਦਾ ਹੁਸੈਨ ਤਰ ਆਦਮੀ ਸੀ। ਤੇਰਾ ਖਿਆਲ ਹੈ ਦੁਨੀਆ ਦੇ ਹਰ ਹੁਸੈਨ ਆਦਮੀ ਦੀ ਸ਼ਕਲ ਸਾਡੇ ਬਾਪ ਨਾਲ ਮਿਲਦੀ ਹੈ? ਸ਼ਕਲ ਨਹੀਂ, ਮਨ ਦੀ ਹਾਲਤ। ਸੀਮਾ ਨੇ ਮਾਂ ਦੀ ਤਸਵੀਰ ਲੱਕੜ ਦੀ ਚੌਂਕੀ ਤੋਂ ਚੁੱਕ ਕੇ ਇੱਕ ਵਾਰ ਦੋਵਾਂ ਹੱਥਾਂ 'ਚ ਫੜੀ, ਤੱਕਦੀ ਰਹੀ ਅਤੇ ਫਿਰ ਪਹਿਲੀ ਥਾਂ 'ਤੇ ਰੱਖ ਦਿੱਤੀ। ਕੀ ਮਤਲਬ? ਭਰਾ ਨੇ ਕਿਹਾ। ਮੈਂ ਸ਼ਕਲ ਦੀ ਗੱਲ ਨਹੀਂ ਕਰਦੀ, ਸੀਮਾ ਨੇ ਕਿਹਾ। ਕੁਝ ਸਾਹ ਜਿਹਾ ਲਿਆ ਅਤੇ ਫਿਰ ਆਖਿਆ, ਪਰ ਅੱਜ ਉਹਦੇ ਵਿੱਚ ਕੁਝ ਸੀ ਜੋ ਮੇਰੇ ਬਾਪ ਵਰਗਾ ਸੀ ਅਤੇ ਮੇਰੇ ਵਿੱਚ ਕੁਝ ਮੇਰੀ ਮਾਂ ਵਰਗਾ। ਅਤੇ ਸੀਮਾ ਨੇ ਨਵਾਰ ਦੀ ਕੁਰਸੀ ਨਾਲ ਇੰਝ ਢੋ ਲਾਈ ਜਿਵੇਂ ਥੱਕ ਗਈ ਹੋਵੇ। ਤੇਰੀ ਤਬੀਅਤ ਠੀਕ ਨਹੀਂ ਸੀਮਾ? ਠੀਕ ਆ, ਸਿਰਫ ਇੰਝ ਆ ਜਿਵੇਂ ਥੱਕ ਗਈ ਹਾਂ, ਅਤੇ ਮੈਨੂੰ ਪਹਿਲਾਂ ਵੀ ਇੰਝ ਲੱਗਾ ਸੀ ਜਿਵੇਂ ਤੈਨੂੰ ਸਾਹ ਚੜਿਆ ਹੋਵੇ, ਬਹੁਤ ਦੂਰੋਂ ਤੁਰ ਕੇ ਆਈ ਹਾਂ। ਸੀਮਾ ਹੱਸ ਜੀ ਪਈ ਅਤੇ ਕਹਿਣ ਲੱਗੀ, ਸਿਰਫ ਆਪਣੀ ਉਮਰ ਦੇ ਨਹੀਂ ਮਾਂ ਦੀ ਉਮਰ ਦੇ ਵੀ ਕਈ ਵਰੇ ਤੁਰ ਕੇ ਆਈ ਹਾਂ, ਤੈਨੂੰ ਸਾਰਾ ਕੁਝ ਪਤਾ ਹੈ। ਭਰਾ ਨੇ ਇੱਕ ਹੋਕਾ ਜਿਹਾ ਲਿਆ ਪਰ ਆਖਿਆ, ਮਾਂ ਦੀ ਕਿਸਮਤ, ਅਸੀਂ ਬਹੁਤ ਛੋਟੇ ਸਾਂ, ਕੁਝ ਨਹੀਂ ਸੀ ਕਰ ਸਕਦੇ, ਸਿਰਫ ਉਹਨੂੰ ਰੋਂਦੀ ਨੂੰ ਵੇਖਦੇ ਸਾਂ। ਮੈਂ ਹੁਣ ਵੀ ਕੰਬ ਜਾਂਦੀ ਹਾਂ, ਸਿਰਫ ਜੇ ਕਦੇ ਉਹ ਸਾਡੇ ਬਾਪ ਨੂੰ ਇੰਨਾ ਇਸ਼ਕ ਨਾ ਕਰਦੀ, ਉਹਦੇ ਲਈ ਕੁਝ ਵੀ ਔਖਾ ਨਹੀਂ ਸੀ। ਸਾਡੇ ਗ੍ਰੈਂਡ ਪਾ ਕੋਲ ਇੰਨੀ ਅਮੀਰੀ ਸੀ ਕਿ ਉਹ, ਪਰ ਉਹਨੇ ਗ੍ਰੈਂਡ ਪਾ ਦੀ ਕੋਈ ਗੱਲ ਨਹੀਂ ਸੀ ਸੁਣੀ, ਸਿਰਫ ਉਸ ਬੰਦੇ ਦੀ ਗੱਲ ਸੁਣੀ ਜਿਹਨੂੰ ਉਹਦੀ ਲੋੜ ਨਹੀਂ ਸੀ। ਉਹ ਛੱਡ ਕੇ ਚਲਾ ਗਿਆ ਤਾਂ ਵੀ ਉਸੇ ਨੂੰ ਉਡੀਕਦੀ ਸੀ, ਇਹ ਉਹਦੀ ਬੇਬਸੀ ਸੀ। ਮੈਂ ਉਹਨੂੰ ਰੋ ਰੋ ਕੇ ਜ਼ਮੀਨ ਉੱਤੇ ਵਿਲਕਦੀ ਨੂੰ ਵੇਖਦੀ ਸਾਂ। ਪਰ ਸੀਮਾ, ਇਹਨਾਂ ਸਾਰੀਆਂ ਗੱਲਾਂ ਦਾ ਹੁਣ ਕੀ ਫਾਇਦਾ? ਬਹੁਤ ਨਿੱਕੀ ਸਾਂ ਜਦੋਂ ਸੋਚ ਲਿਆ ਸੀ ਕਿ ਮੈਂ ਕਦੇ ਕਿਸੇ ਨੂੰ ਮੁਹੱਬਤ ਨਹੀਂ ਕਰਾਂਗੀ। ਤੂੰ ਵਿਆਹ ਨਹੀਂ ਕਰੇਂਗੀ? ਤੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਹ ਨਹੀਂ ਆਖਿਆ, ਫਿਰ ਵਿਆਹ ਕਰਾਂਗੀ, ਪਰ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸਾਡੇ ਗ੍ਰੈਂਡ ਪਾ ਸਾਡੀ ਮਾਂ ਨੂੰ ਵਿਆਹ ਕਰਨ ਲਈ ਕਹਿੰਦੇ। ਪਰ ਇਹਦਾ ਕੀ ਵਿਸ਼ਵਾਸ ਸੀ ਕਿ ਉਹ ਜ਼ਰੂਰ ਠੀਕ ਹੁੰਦਾ? ਮੈਂ ਇਹ ਨਹੀਂ ਆਖਿਆ, ਇਹ ਵੀ ਗਲਤ ਹੋ ਸਕਦਾ ਹੁੰਦਾ, ਪਰ ਉਹ ਗਲਤ ਹੁੰਦਾ ਤਾਂ ਉਹਦਾ ਵਾਸਤਾ ਸਿਰਫ ਇੱਕ ਰਸਮ ਨਾਲ ਸੀ, ਪਰ ਜਿਸ ਤਰ੍ਹਾਂ ਦਾ ਮਾਂ ਨੇ ਕੀਤਾ ਇਹਦਾ ਵਾਸਤਾ ਦਿਲ ਨਾਲ ਸੀ। ਰਸਮ ਵਾਲਾ ਵਿਆਹ ਟੁੱਟਦਾ, ਉਹਦੇ ਔਖ ਹੁੰਦੇ, ਉਹਦੀਆਂ ਮੁਸੀਬਤਾਂ ਹੁੰਦੀਆਂ, ਅਤੇ ਮੁਸੀਬਤਾਂ ਆਖਰ ਇਨਸਾਨ ਝੱਲ ਗੁਜ਼ਰਦਾ ਹੈ, ਪਰੇ? ਸੀਮਾ ਕੁਝ ਚੁੱਪ ਹੋਈ, ਕੁਝ ਹੱਸੀ, ਕਹਿਣ ਲੱਗੀ, ਪਰੇ ਦੇ ਚ ਉਹੀ ਕੁਝ ਨਹੀਂ ਬਚਦਾ ਜੋ ਮੁਸੀਬਤਾਂ ਝੱਲ ਗੁਜ਼ਰਦਾ ਹੈ। ਭਰਾ ਚੁੱਪ ਸੀ, ਹੈਰਾਨ ਸੀ, ਜਿਵੇਂ ਆਪਣੀ ਭੈਣ ਨੂੰ ਕਿਸੇ ਥਾਂ ਤੋਂ ਅੱਜ ਪਹਿਲੇ ਦਿਨ ਵੇਖ ਰਿਹਾ ਸੀ। ਮੈਂ ਇਹ ਨਹੀਂ ਕਹਿੰਦੀ ਕਿ ਮਾਂ ਗਲਤ ਸੀ ਅਤੇ ਜੋ ਕੁਝ ਮੈਂ ਸੋਚਦੀ ਹਾਂ ਉਹੀ ਠੀਕ ਹੈ, ਸਿਰਫ ਇਹ ਕਿ ਮਾਂ ਵਾਲੇ ਤਜਰਬੇ ਨੂੰ ਦੁਹਰਾਉਣ ਦੀ ਹਿੰਮਤ ਨਹੀਂ। ਸੀਮਾ ਫਿਰ ਹੱਸਦੀ ਪਈ ਅਤੇ ਕਹਿਣ ਲੱਗੀ, ਮੈਨੂੰ ਕੁਝ ਪੁੱਛਣ ਦੀ ਜਾਂ ਵਿਖਾਉਣ ਦੀ ਲੋੜ ਨਹੀਂ, ਤੂੰ ਜਿੱਥੇ ਠੀਕ ਸਮਝੇ ਮੇਰਾ ਵਿਆਹ ਕਰ ਦੇ, ਉਹਦੇ ਨਾਲ ਮੇਰਾ ਜੋ ਵੀ ਫਰਜ਼ ਹੋਏਗਾ ਪੂਰਾ ਕਰਾਂਗੀ ਮੈਂ। ਫਿਰ ਮੇਰੇ ਆਖੇ ਇਸੇ ਨਾਲ ਜਿਹਨੂੰ ਅੱਜ ਮਿਲੇ ਸਾਂ, ਭਰਾ ਨੇ ਉਹਦੀ ਗੱਲ ਟੁੱਕ ਕੇ ਆਖਿਆ, ਨਹੀਂ ਇਹਦੇ ਨਾਲ ਨਹੀਂ। ਸੀਮਾ ਨੇ ਛੇਤੀ ਨਾਲ ਕਿਹਾ, ਇਹਦੇ ਨਾਲ ਮੈਨੂੰ ਡਰ ਹੈ ਕਿ ਸੀਮਾ ਚੁੱਪ ਹੋ ਗਈ, ਇਸ ਤਰ੍ਹਾਂ ਜਿਵੇਂ ਇੱਕ ਕਦਮ ਤੁਰ ਕੇ ਉਹਨੇ ਜਾਣ ਲਿਆ ਹੋਵੇ ਕਿ ਇਹ ਉਹੀ ਇਸ਼ਕ ਦਾ ਲੰਬਾ ਰਾਹ ਸੀ ਜਿਹਦੇ ਉੱਤੇ ਕਦੀ ਉਹਦੀ ਮਾਂ ਨੂੰ ਤੁਰਨਾ ਪਿਆ ਸੀ, ਅਤੇ ਇਸ ਰਾਹ ਉੱਤੇ ਤੁਰਨ ਦਾ ਉਹਦਾ ਜੇਰਾ ਨਹੀਂ ਸੀ ਪੈ ਸਕਦਾ। ਧੰਨਵਾਦ।
0: The difference is the music.
1: Swan 99.9. ਐਸੀ ਕਹਾਣੀ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ, ਸ਼ੀਸ਼ੇ ਦੀ ਅੱਗ। ਇਹ ਉਹੀ ਰਾਹ ਆ, ਇਸ਼ਕ ਦਾ ਰਾਹ ਜਿਹੜਾ ਬਹੁਤ ਲੰਬਾ ਪੈਂਡਾ, ਸਮਝਣਾ ਔਖਾ, ਸੋ ਜੋ ਇਹਦੇ 'ਚ ਲੰਘੇ ਉਹੀ ਸਮਝ ਸਕਦਾ। ਚਲੋ ਅੱਗੇ ਗੀਤ ਸੁਣਦੇ ਹਾਂ, ਬੂਹੇ ਬਾਰੀਆਂ। ਹਾਦਿਕਾ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਗਾਇਆ, ਅਤੇ ਉਹ ਗਾਣਾ ਸੁਣਦੇ ਹਾਂ।

0: 99.9 Sydney's West.
1: ਇਹ ਸੀ ਹਾਦੀਕਾ ਦਾ ਗਾਇਆ ਹੋਇਆ ਗੀਤ ਬੂਹੇ ਵਾਰੀਆਂ। ਸੋ ਇਸਕੇ ਦੀ ਬਾਜੀ ਨੂੰ ਜਿੱਤਣ ਦੀ ਗੱਲ ਕਰ ਗਈ, ਤੋ ਜਿੱਤ ਤਾਂ ਇੱਦਾਂ ਹੀ ਹੁੰਦੀ ਹੈ। ਫਿਰ ਅੱਗੇ ਥੋੜ੍ਹਾ ਜਿਹਾ ਹੱਸਣ ਵੱਲ ਚੱਲਦੇ ਹਾਂ। ਇਹ ਕਮੇਡੀ ਦਾ ਸੈਗਮੈਂਟ ਇਹ ਵੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ।
2: ਕਿੱਡਾ ਪਿਆਰਾ ਨਾਂ ਯਾਰ ਨਿੱਕੂ, ਐਡਾ ਲਾਡਲਾ ਨਾਂ, ਕਿੰਨਾ ਕੁ ਖਮਿਆਨਾ ਭੁਗਤਣਾ ਪਿਆ ਇਸ ਨਾਮ ਦਾ। ਮੇਰਾ ਮਤਲਬ ਘਰਦਿਆਂ ਨੇ ਸ਼ੁਰੂ ਤੋਂ ਲੈ ਕੇ ਇਸ ਨਾਂ ਨੂੰ ਕਿੰਨਾ ਕੁ ਮਿਸਯੂਜ਼ ਕੀਤਾ। ਜਿਵੇਂ ਆਪਾਂ ਕਹਿੰਦੇ ਹਾਂ, ਓਏ ਨਿੱਕੂ ਆਹ ਮੰਜੇ ਥੱਲੋਂ ਜੁੱਤੀ ਕੱਢੀ ਯਾਰ, ਓਏ ਨਿੱਕੂ ਪਾਣੀ ਦਾ ਗਲਾਸ ਲੈ ਕੇ ਆ, ਓਏ ਉਹ ਨਿੱਕੂ ਯੇ ਕਰ, ਓ ਨਿੱਕੂ ਵੋ ਕਰ।
3: ਮੇਰੇ ਕਰਮ ਚੰਗੇ ਭਾਜੀ, ਇਹ ਮਿਲਿਆ ਬਹੁਤ ਬਾਅਦ 'ਚ, ਜਦੋਂ ਕਾਲਜ ਗਿਆ ਜਦੋਂ ਮਿਲਿਆ ਨਾਮ।
2: ਅੱਛਾ, ਇਹਦਾ ਮਤਲਬ ਨਿੱਕੂ ਘਰਦਿਆਂ ਨੇ ਨਹੀਂ ਨਾ ਰੱਖਿਆ?
3: ਘਰ ਤੋਂ ਪਹਿਲਾਂ ਪਹਿਲੇ ਦਿਨ ਤੋਂ ਇੰਦਰਜੀਤ ਹੀ ਚੱਲਦਾ ਸੀਗਾ। ਇਹ ਤਾਂ ਜਦੋਂ ਕਾਲਜ ਗਿਆ ਉੱਥੇ ਜਾ ਕੇ ਛੋਟੇ ਵੀਰ ਨਿੱਕੇ ਵੀਰ ਨਿੱਕੂ ਵੀਰ ਗਾਣਾ ਸੁਣਾ ਦੇ।
2: ਅੱਛਾ,
3: ਉੱਥੋਂ ਇਹ ਸ਼ੁਰੂ ਹੋਇਆ।
2: ਗੁਰਮੀਤ ਜੀ, ਸਾਰੀ ਫਿਲਮ ਇੰਡਸਟਰੀ ਦਾ ਕੰਮ ਇਸ ਵੇਲੇ ਤੁਸੀਂ ਗ੍ਰੈਬ ਕੀਤਾ ਹੋਇਆ। ਸਿੰਗਲ ਟਰੈਕ ਕੀ, ਫਿਲਮਾਂ ਦੇ ਗੀਤ ਕੀ, ਮੈਕਸੀਮਮ ਤੁਹਾਡੇ ਕੋਲ ਨੇ। ਇੰਨੇ ਬਿਜ਼ੀ ਰਹਿੰਦੇ ਹੋਵੋਗੇ ਕਿ ਤੁਹਾਨੂੰ ਤਾਂ ਸਿਰ ਖੁਰਕਣ ਦਾ ਟਾਈਮ ਨਹੀਂ ਹੋਣਾ। ਚਲੋ ਸਿਰ ਤਾਂ ਬੰਦਾ ਤੁਰਿਆ ਫਿਰਦਾ ਵੀ ਖੁਰਕ ਲੈਂਦਾ, ਪਰ ਜਦੋਂ ਲਗਾਤਾਰ ਕਿਸੇ ਅੱਛੇ ਗੀਤ ਦੀ ਪ੍ਰੋਡਕਸ਼ਨ ਕਰਦੇ ਹੋ, ਮਿਊਜ਼ਿਕ ਤਿਆਰ ਕਰਦੇ ਹੋ, ਸਾਰਾ ਕੁਛ, ਕਿੰਨੇ ਦਿਨਾਂ ਬਾਅਦ ਨਹਾਉਂਦੇ ਹੋ ਫਿਰ?
4: ਨਹਾਉਣ ਦੀ ਗੱਲ ਇੱਦਾਂ ਕਿ ਅਗਰ ਅਸੀਂ ਨਹਾਉਣ 'ਤੇ ਆ ਜਾਈਏ ਤਾਂ ਫਿਰ ਗਾ ਨਹੀਂ ਸਕਦੇ। ਗਾਉਣਾ ਨਹਾਉਣਾ ਇੱਕੋ ਗੱਲ ਹੈ ਕਿ ਚਲਦੇ ਚਲਦੇ ਗਾ ਲਿਆ ਤੇ ਨਹਾੜਿਆ ਇੱਕੋ ਗੱਲ ਹੈ।
3: ਇਸ਼ਨਾਨ ਕਰ ਲਿਆ ਭਾਜੀ, ਗੋਲ ਗੋਲ ਜਿਹਾ ਕਰ ਗਏ। ਪਰ ਜਦੋਂ ਅਸੀਂ ਬੰਬੇ ਇਕੱਠੇ ਕਿੰਨੇ ਕੰਮ ਕੀਤੇ ਨਾ, ਮੈਂ ਸੱਚੀ ਭਾਈ ਤੁਹਾਨੂੰ ਕਦੇ ਦੇਖਿਆ ਇੰਨਾ ਦਿਨ
2: ਉੱਥੇ। ਇਹਨਾਂ ਨੇ ਵੈਨਿਟੀ 'ਚ ਮੈਨੂੰ ਕਿਹਾ ਸੀ ਵੀ ਭੱਲਾ ਸਾਹਿਬ ਇਹ ਕੁਐਸਚਨ ਪੁੱਛੋ, ਨਹਾਉਂਦੇ ਬਹੁਤ ਘੱਟ ਆ।
4: ਨਿੱਕੂ ਨੂੰ ਆਹ ਗੱਲ ਪੁੱਛੋ ਪਹਿਲੇ, ਜਿੱਦਾਂ ਬੰਬੇ ਰਹਿੰਦਾ ਸੀ ਸਾਡੇ ਨਾਲ, ਤੇ ਪਹਿਲੇ ਤਾਂ ਆਹ ਰਿਆਜ਼ ਕਰਨ ਲਈ ਕੀ ਕਰਦਾ ਸੀ? ਪਹਿਲੇ ਉੱਠਿਆ ਤੇ ਮੈਂ ਸੁੱਤਾ ਇਹਦੇ ਲਾਗੇ, ਤੇ ਇਹਨੇ ਉੱਠਣਾ,
3: ਉੱਠਦਾ ਵੀ ਨਹੀਂ ਸੀ,
4: ਏਦਾਂ ਏਦਾਂ ਲਿਟਾ ਕਰਦਾ। ਅਰੇ ਮੈਂ ਕਿਹਾ, ਮੈਂ ਉੱਠਿਆ, ਮੈਂ ਦੇਖਿਆ, ਮੈਂ ਕਿਹਾ ਸਾਹ ਕਿੱਥੇ ਹੈ? ਕਹਿੰਦਾ ਭਾਜੀ ਉੱਪਰ ਉਹ ਪੱਖਾ ਚੱਲ ਰਿਹਾ ਨਾ, ਉਹਦੀ ਇੱਕ ਸੁਰ ਆ ਰਿਹਾ ਪੱਖੇ ਦਾ, ਪੱਖੇ ਦੇ ਸੁਰ ਦੇ ਨਾਲ, ਕਹਿੰਦਾ ਮੈਂ ਰਿਆਜ਼ ਕਰ ਰਿਹਾ।
2: ਤੇਰੇ ਗੋਲ ਗੱਪੇ ਕਰਾਉਣੇ ਪੈਣੇ, ਹਾਏ ਬੰਦਨੀ ਤੂੰ ਤਿੱਖਾ ਤਿੱਖਾ ਬੋਲੇ ਜੱਟ ਨੂੰ, ਨਰਮੀ ਨਾ ਪੇਸ਼ ਜੇ ਨਾ ਆਈ ਸੋਣੀਏ ਤੇਰਾ ਰੇੜੀ ਵਾਲਾ ਭਈਆ ਚੱਕ ਦੂੰ। ਮੈਨੂੰ ਪਤਾ ਹੈ ਤੁਹਾਡੇ ਦਿਮਾਗ 'ਚ ਕੀ ਗੱਲ ਚੱਲਣ ਦੀ, ਮੈਨੂੰ ਪਤਾ ਨਹੀਂ ਪਛਾਣਿਆ ਨਾ, ਨਹੀਂ ਪਛਾਣਿਆ, ਤੁਸੀਂ ਹੁਣ ਪਛਾਣਿਆ, ਤੁਸੀਂ ਹੁਣ ਪਛਾਣਿਆ।
3: ਮੈਂ ਤਾਂ ਪਛਾਣ ਲਿਆ, ਮੈਂ ਤਾਂ ਪਛਾਣ ਲਿਆ।
2: ਪਛਾਣ ਲਿਆ ਵੀ?
3: ਤੂੰ ਮੈਨੂੰ ਭੂੰਡ ਆਸ਼ਕ ਲੱਗਦਾ।
2: ਬੜੀ ਜਲਦੀ ਪਛਾਣਿਆ, ਕਹਿੰਦਾ ਸਾਡੂ ਸਾਡੂ ਨੂੰ ਪਛਾਣ ਲੈਂਦਾ। ਗੇੜੀਆਂ ਮਾਰਨ ਜਾਂਦੇ ਰਹੇ ਭਾਈ, ਤੁਹਾਨੂੰ ਸਾਰਾ ਕੁਛ ਪਤਾ ਹੀ ਹੈ। ਅੱਛਾ, ਤੁਸੀਂ ਮੈਨੂੰ ਦੱਸਿਆ ਨੀ ਕਿ ਵਟ ਇਜ਼ ਦਾ ਮੀਨਿੰਗ ਆਫ ਦਾ ਭੂੰਡ ਇਨ ਇੰਗਲਿਸ਼? ਸਾਨੂੰ ਪਤਾ ਹੁੰਦਾ ਕੁੜੀ ਨੇ ਕੀ ਕਹਿਣਾ, ਅਸੀਂ ਤਿਆਰੀ ਨਾਲ ਉਸ ਹਿਸਾਬ ਨਾਲ ਜਾਈਆ। ਲੈ ਲੈ, ਮੈਂ ਪਰਸੋਂ ਚੌਥ ਕੁੜੀ ਨੂੰ ਪ੍ਰਪੋਜ਼ ਮਾਰਿਆ, ਮੈਂ ਕੀ ਹਾਲ ਆ ਸੋਹਣੇ, ਚਲੀਏ ਫਿਰ ਕਿਤੇ ਫਿਲਮ ਫੁਲਮ। ਕਹਿੰਦੀ ਚੱਲ ਵੇ ਮੂੰਹ ਧੋ ਕੇ ਆ, ਮੈਨੂੰ ਪਤਾ ਸੀ ਮੈਂ ਡੱਬਾ ਨਾਲ ਹੀ ਲੈ ਗਿਆ, ਮੈਂ ਉੱਥੇ ਧੋਤਾ। ਦੱਸ ਕੀ ਖਿਆਲ ਆ ਤੇਰਾ, ਦੱਸ ਚੱਲ ਪੂਰਾ ਮਤਲਬ ਮੈਂ ਸੈੱਟ ਹੋ ਗਿਆ ਜੱਲੀ ਦਾ, ਕਿਉਂਕਿ ਆਸ਼ਕੀ ਦਾ ਜਿਹੜਾ ਕੰਮ ਹੈ ਨਾ ਉਹ ਭਾਈ ਬੜੇ ਹਿਸਾਬ ਨਾਲ ਕਰਨਾ ਪੈਂਦਾ। ਗੁਰਮੀਤ ਭਾਈ ਮੈਂ ਤੁਹਾਨੂੰ ਦੱਸਾਂ ਇੱਕ ਚੀਜ਼ ਹੋਰ, ਵੈਸੇ ਨਾ ਕੁੜੀਆਂ ਵੀ ਬਹੁਤ ਜ਼ਿਆਦਾ ਭੋਲੀਆਂ ਹੁੰਦੀਆਂ ਭਾਈ, ਇੰਨੀਆਂ ਭੋਲੀਆਂ। ਪਰਸੋਂ ਚੌਥ ਨਾ ਮੇਰੇ ਯਾਰ ਦੋਸਤ ਨਕਸੀਰ ਫੁੱਟੀ ਹੈ, ਉਹਦੇ ਖੂਨ ਨਾਲ ਮੈਂ ਲੈਟਰ ਲਿਖਿਆ। ਅਗਲੇ ਦਿਨ ਹੋਈ ਜਦੋਂ ਦਲੀਆ ਕਾਜੂ ਵਾਲਾ ਤੇ ਨਾਲ ਹਾਂ ਵੀ ਆ ਗਈ। ਮਤਲਬ ਆਸ਼ਕੀ ਲੰਬੀ ਆਸ਼ਕੀ ਕਰੀ ਦੀ ਆ। ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ, ਆਹ ਪਿਛਲੇ 6 ਮਹੀਨੇ ਤੋਂ ਮੈਂ ਹਰ ਅਲੱਗ ਅਲੱਗ ਕੁੜੀ ਦਾ ਹੱਥ ਫੜਿਆ ਜੀ, ਇੰਨੇ ਹੱਥ ਫੜੇ ਨਾ, ਇੱਦਾਂ ਕਿਤੇ ਮਾਰੇ ਮਹਿੰਦੀ ਲਾਉਂਦਾ ਰਿਹਾ, ਕੀ ਹੋ ਗਿਆ? ਅੱਛਾ ਹੁਣ ਮੈਂ ਤੁਹਾਨੂੰ ਦੇਖੋ ਵੀ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਵਾਂ ਕਿ ਜਦੋਂ ਆਪਾਂ ਪ੍ਰਪੋਜ਼ ਮਾਰੀਦਾ ਨਾ, ਉਦੋਂ ਸਭ ਤੋਂ ਜ਼ਿਆਦਾ ਗੁਰਮੀਤ ਭਾਜੀ ਮੈਨੂੰ ਲੱਗਦਾ ਕੌਨਫੀਡੈਂਸ ਜਿਹੜੀ ਚੀਜ਼ ਆ ਨਾ ਉਹ ਹੋਣੀ ਚਾਹੀਦੀ ਹੈ।
5: ਬਿਲਕੁਲ ਬਿਲਕੁਲ
2: ਮਾਰੇ, ਇੰਨੇ ਕੌਨਫੀਡੈਂਸ ਨਾਲ ਜਾਣਾ ਨਾ ਮੈਂ ਨਿੱਕੂ ਭਾਜੀ ਉੱਥੇ, ਮਤਲਬ ਪ੍ਰਪੋਜ਼ ਘੱਟ ਤੇ ਰੇਟ ਜ਼ਿਆਦਾ ਲੱਗਦੀ ਹੈ। ਨੀਤਾ ਸੁਣ ਲੈ ਤੈਨੂੰ ਸੌਣ ਲੱਗੇ ਨੀਤਾ ਮੈਂ ਮੇਰੀ ਗੱਲ ਸੁਣ ਲੈ ਮੈਂ ਮੈਂ ਨਸ ਵੱਢ ਲੈਣੀ ਹੈ ਨੀਤਾ ਮੇਰੀ ਗੱਲ ਸੁਣ ਲੈ ਨੀਤਾ ਆਈ ਲਵ ਯੂ ਨੀਤਾ ਉਹ ਵੀ ਕਹਿੰਦੀ ਮਰਨੇ ਆਇਆ ਕਰ ਤੇ ਉਹ ਉਧਰ ਨਿਕਲ ਚੁੱਪ ਕਰਕੇ ਆਹ ਸਾਫ ਹੋ ਜਾਂਦਾ ਪਰ ਬਾਕੀ ਗੁਰਮੀਤ ਭਾਈ ਆਖਰੀ ਗੱਲ ਜਿਹੜੀ ਤੁਸੀਂ ਮੇਰੇ ਨਾਲ ਕੀਤੀ ਹੈ ਨਾ ਇਹ ਅੱਛਾ ਨਹੀਂ ਕੀਆ ਸਾਹਿਬ ਆਪਨੇ ਅੱਛਾ ਨਹੀਂ ਕੀਆ ਤੁਹਾਨੂੰ ਪਤਾ ਆ ਤੁਹਾਡਾ ਗਾਣਾ ਸੁਣ ਕੇ ਮੇਰੀ ਗਰਲਫ੍ਰੈਂਡ ਨੇ ਮੇਰੇ ਨਾਲ ਕੀ ਕੀਤਾ
4: ਕੀ ਕੀਤਾ
2: ਆ ਤੁਹਾਡਾ ਗਾਣਾ ਨਹੀਂ ਮੈਂ ਕਿਹਨੂੰ ਕਿਹਨੂੰ ਦੱਸਾਂ ਰਾਜ ਦੀਆਂ ਗੱਲਾਂ ਮਹਾਰਾਜ ਉਹਨੇ ਮੈਨੂੰ ਰਾਜ ਦੀਆਂ ਬਲਰਾਜ ਦੀਆਂ ਬਿੱਟੇ ਦੀਆਂ ਰਿੱਕੂ ਦੀਆਂ ਯੁਵਰਾਜ ਦੀਆਂ ਨਵਰਾਜ ਦੀਆਂ ਕਿੰਨੀਆਂ ਕਿੰਨੀਆਂ ਗੱਲਾਂ ਨਹੀਂ ਦੱਸੀਆਂ ਹੁਣ ਮੈਂ ਉਹਦੇ ਕੋਲ ਤਲਾਕ ਵੀ ਕਿੱਦਾਂ ਲਵਾਂ ਮੈਂ ਉਹਦੇ ਨਾਲ ਵਿਆਹ ਕਰਾ ਬੈਠਾ ਔਰ ਇੱਕ ਗੱਲ ਤੈਨੂੰ ਹੋਰ ਦੱਸ ਦੇਵਾਂ ਮੈਂ ਕੋਈ ਆਮ ਆਸ਼ਕ ਨਹੀਂ ਸੀ ਕਿਹੜਾ ਕਿਰਕ ਜਾਵੇ ਮੇਰੇ ਮਲਕ ਦਾ ਕਿਉਂ ਆ ਗਿਆ ਮੇਰੀ ਜ਼ਿੰਦਗੀ 'ਚ ਉਹ ਕਿਉਂ ਆ ਗਿਆ ਓਏ ਤੂੰ ਮੇਰਿਆ ਮਾਂ
4: ਇੱਧਰ ਕੌਣ ਹੈ ਇੱਧਰ ਬੈਠੇ
1: ਜਸਵਿੰਦਰ ਭੱਲਾ ਤੇ ਪਾਰਟੀ ਸਟੇਜ ਤੇ ਕੀਤੀ ਹੋਈ ਇੱਕ ਛੋਟਾ ਜਿਹਾ ਕਲਿੱਪ ਕਮੇਡੀ ਟਾਈਪ ਦਾ ਕਲਿੱਪ ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪਰ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਚਲੋ ਅੱਗੇ ਗੁਰਨਾਮ ਭੁੱਲਰ ਨੂੰ ਸੁਣਦੇ ਹਾਂ ਗੁਰਨਾਮ ਭੁੱਲਰ ਬਹੁਤ ਹੀ ਵਧੀਆ ਗੀਤ ਵੀ ਗਾਉਂਦਾ ਫਿਲਮ 'ਚ ਕੰਮ ਵੀ ਕਰਦਾ ਵਧੀਆ ਕਲਾਕਾਰ

0: Aqua 99.9
1: ਸਮਾਂ ਇਸ ਵੇਲੇ 9:53 ਹੋ ਗਏ ਨੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਹੋਣ ਦਾ ਸਮਾਂ ਵੀ ਆ ਗਿਆ। ਦੱਸ ਦਈਏ ਕਿ ਸੈਂਸਿਸ ਜੋ ਸੈਂਸਰ ਹੋ ਰਹੇ ਇੱਥੇ ਆਸਟ੍ਰੇਲੀਆ ਦੇ 11 ਤਰੀਕ ਨੂੰ ਕੰਪਲੀਟ ਕਰਨਾ ਫਾਰਮ। ਘਰਾਂ ਦੇ ਵਿੱਚ ਔਨਲਾਈਨ ਫਾਰਮ ਕੰਪਲੀਟ ਕਰਨ ਵਾਸਤੇ ਹਰੇਕ ਪਰਿਵਾਰ ਦੇ ਵਾਸਤੇ ਇੱਕ ਲਿਫਾਫਾ ਆਇਆ ਹੋਏਗਾ, ਉਹਦੇ ਵਿੱਚ ਸੈਂਸਿਸ ਨੰਬਰ ਹੋਏਗਾ, 16 ਅੱਖਰਾਂ ਦਾ ਨੰਬਰ ਅਤੇ ਨਾਲ ਟੈਂਪਰੇਰੀ ਪਾਸਵਰਡ। ਤੁਸੀਂ ਇਹ ਜਿਹੜਾ ਟੈਂਪਰੇਰੀ ਪਾਸਵਰਡ ਅਤੇ 16 ਅੱਖਰ ਦਾ ਨੰਬਰ ਨਾਲ ਐਂਟਰ ਕਰਕੇ 11 ਤਰੀਕ ਤੋਂ ਪਹਿਲਾਂ ਕਦੇ ਵੀ, ਅਗਰ ਤੁਹਾਨੂੰ ਪਤਾ ਹੋਵੇ 11 ਤਰੀਕ ਨੂੰ ਸਾਡੇ ਘਰ 'ਚ ਕਿੰਨੇ ਮੈਂਬਰ ਆ, ਪੂਰਾ ਕਰ ਸਕਦੇ ਹਾਂ। ਅਗਰ ਤੁਸੀਂ ਪੂਰਾ ਨਹੀਂ ਕਰੋਗੇ ਫਿਰ ਤੁਹਾਡੇ ਘਰ ਜਾਂ ਫੋਨ 'ਤੇ ਦੋ ਵਾਰੀ ਉਹ ਕੰਟੈਕਟ ਕਰਨਗੇ। ਅਗਰ ਤੁਸੀਂ ਔਨਲਾਈਨ ਨਹੀਂ ਪੂਰਾ ਕਰ ਸਕੇ ਜਾਂ ਨਹੀਂ ਕਰ ਜਾਣਦੇ ਸੀ ਤਾਂ ਫਿਰ ਤੁਹਾਨੂੰ ਆਪਸ਼ਨ ਹੋਏਗੀ, ਇਹਨੂੰ ਮੈਨੂਅਲ ਫਾਰਮ ਦੇ ਜਾਣਗੇ। ਅਗਰ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਆ, ਤੁਸੀਂ 1-800-130-250 ਜਾਂ ਤੁਸੀਂ www.census.abs.gov.au/help 'ਤੇ ਤੁਸੀਂ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਉਹ ਲੱਭ ਸਕਦੀ ਆ। ਇਹ ਜ਼ਰੂਰੀ ਆ। ਸੋ ਸਾਰੇ ਸਵਾਲਾਂ ਦੇ ਜਵਾਬ ਸਹੀ ਤਰੀਕੇ ਨਾਲ ਦੇਣੇ, ਜਿਸ ਵੀ ਭਾਸ਼ਾ ਬੋਲਦੇ ਹਾਂ, ਜਿਸ ਵੀ ਧਰਮ ਨੂੰ ਮੰਨਦੇ ਹਾਂ, ਜਾਂ ਹੋਰ ਵੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਮੰਗਦੇ ਆ ਜ਼ਰੂਰ ਦੇਵੋ। ਇੰਨਾ ਕੋਈ ਔਖਾ ਨਹੀਂ ਹੈ ਫਾਰਮ ਭਰਨ ਵਾਲਾ। ਸੋ 11 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਭਰ ਸਕਦੇ ਹਾਂ। ਜੇ ਫਾਰਮ ਆ ਗਿਆ ਤੁਹਾਨੂੰ ਟੈਂਪਰੇਰੀ ਪਾਸਵਰਡ ਅਤੇ ਯੂਜ਼ਰ ਨੇਮ, ਅਤੇ ਉਹਨੂੰ ਕੰਪਲੀਟ ਹੁਣੇ ਵੀ ਕਰ ਸਕਦੇ ਹਾਂ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਇਹ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੋਇਆ ਦਿਨ ਖੁਸ਼ੀਆਂ ਵਾਲਾ ਹੋਊਗਾ, ਤੰਦਰੁਸਤੀ ਵਾਲਾ ਹੋਏਗਾ, ਅਤੇ ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਗੀ। ਤਦ ਤੱਕ ਰੱਬ ਰੱਖਾ, ਅਤੇ ਜਾਂਦੇ ਜਾਂਦੇ ਗੀਤ ਸੁਣਦੇ ਹਾਂ।